ਵਟਿੰਗਖੇੜਾ ਪੰਜਾਬ ਲਈ ਮਿੰਟੂ ਟੋਮਸ, ਪਿੰਕੀ ਲਵਲੀਓ, ਆਰਤੀ ਅਰੋਰਾ, ਹਸਦਾ ਨੰਬਰ ਦੋ ਲਈ ਕਮਲੇਸ਼ ਸਾਹੂ, ਜਿਤੇਂਦਰ ਸਾਹੂ, ਪਾਇਲ ਸਾਹੂ, ਘਟਾਰਾਣੀ ਫੁਲਝਰ ਲਈ ਯੋਗੇਸ਼ਵਰ ਸਾਹੂ, ਹੁਮੇਸ਼ਵਰੀ ਸਾਹੂ, ਯਾਮਨੀ ਸਾਹੂ, ਮੁਸਕਾਨ ਸਾਹੂ, ਅਰਪਿਤਾ ਸਾਹੂ, ਸ਼ਹੀਦ ਨਗਰ ਖਮਤਰਾਈ ਲਈ ਹੀਰਾ ਸਾਹੂ, ਹਥਨੀਪਾਰਾ ਭਾਟਾਪਾਰੇ ਲਈ ਦੁਰਾਰੀਬਾਈ ਔਰ ਚੋਆਰਾਮ ਵਰਮਾ, ਸ਼ਾਂਤੀਨਗਰ ਭਾਟਾਪਾਰੇ ਲਈ ਪੁਨਿਆਬਾਈ ਔਰ ਨਾਰਾਇਣ ਯਾਦੂ, ਬਨ ਬਘੇਰਾ ਲਈ ਯੋਗੇਸ਼ ਸਾਰਵਾ ਔਰ ਆਸਾ ਸਾਰਵਾ, ਆਮਾਖੁੰਡਰਾ ਰਿੰਗਾਖਾਰ ਲਈ ਦੇਵੀ ਸਿੰਘ ਨੇਤਾਮ, ਰਾਜੇਂਦਰ ਸਿੰਘ ਨੇਤਾਮ ਔਰ ਦਕਸ਼ਪ੍ਰਿਆ, ਅਟਲ ਰੇਡੀਓ ਸਰੋਤਾ ਸੰਘ ਸਾਕਰਾ ਸੋਮਨੀ ਲਈ ਨਾਰਾਇਣ ਲਾਲ ਸਾਹੂ, ਕੁਲਵੰਤਿਨ ਦੇਵੀ ਸਾਹੂ, ਦਵਿੰਦ ਪ੍ਰਤਾਪ ਸਾਹੂ, ਨੇਹਾ ਦੇਵੀ ਸਾਹੂ, ਮਿਲਿੰਦ ਕੁਮਾਰ ਸਾਹੂ, ਪ੍ਰਣਵ ਕੁਮਾਰ ਸਾਹੂ ਔਰ ਰੁਦਰਾਂਸ਼ ਪ੍ਰਤਾਪ ਸਾਹੂ। ਪੁਤਕਛਾਰ ਲੋਰਮੀ ਲਈ ਦੁਰਗੇਸ ਮਰਕਾਮ, ਨਿਰਮਲਾ ਦੀਪਕ ਔਰ ਪ੍ਰੀਤਮ ਮਰਕਾਮ। ਆਪ ਸਭ ਕੇ ਪਸੰਦ ਆਪ ਸੁਣਵਾ ਥਨ ਅਨੁਜ ਯਾਦਵ ਔਰ ਰੇਖਾ ਜਲ ਛੱਤਰੀ ਕੇ ਗਾਏ ਯੇ ਗੀਤ।